ਆਵੇ ਨੀ ਕਿੰਨੇ ਆ ਪਿੱਛੇ ਲਾਏ ਤੇ ਕਿੰਨੇ ਚਾਰੇ ਨੀ ਗਿਣ ਗਿਣ ਕੇ ਦਿਲ ਤੋੜਦੀ ਟੁੱਟਦੇ ਤਾਰੇ ਨੀ ਰਹਿਣੀ ਹੋਣੇ ਐਤਵਾਰ ਸੋਹਣੀ ਏ ਰਹਿਣੀ ਹੋਣੇ ਐਤਵਾਰ ਐਦਾਂ ਨੀ ਚੱਲਦੇ ਪਿਆਰ ਸੋਹਣੀ ਏਦਾਂ ਨੀ ਚੱਲਦੇ ਪਿਆਰ ਐਦਾਂ ਨੀ ਚੱਲਦੇ ਪਿਆਰ ਸੋਹਣੀ